ਜੀ ਆਕਾਸ਼ਵਾਣੀ ਲੈਣੀ ਚੁਣ ਚਿਕਤਾ ਇਨ ਨਿਮੇ ਚੋ ਚਿਕਤਾ ਉਸ ਕਰਮੰਗ ਆਪ ਚੋ ਛਰੁਕ ਕਸਤਾ ਆਕਾਸ਼ਵਾਣੀ ਦਿੱਲੀ ਨੇ ਸਕੋਲਾ ਉਰਦਿਨ ਅਨਸੁਲ ਮਿਡ ਡੇ ਨਿਊਜ਼ ਤੰਗ ਇਸ ਤੰਸ ਕਰਮ ਚੋਏ ਕਾ ਦੁਪਹਿਰ ਸਮਾਚਾਰ ਸਨਜਾ।